0: ये आकाशवाणी दिल्ली का इंद्रप्रस्थ चैनल है। मीडियम वेव 366.3 मीटर अर्थात 819 किलो हर्ट्ज पर। अब से कुछ ही पलों में आप पंजाबी में समाचार सुनेंगे।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣ ਦੀਆਂ ਖਬਰਾਂ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਦਵਾਈਆਂ ਦੇ ਬੁਰੇ ਅਤੇ ਪ੍ਰਤੀਕੂਲ ਪ੍ਰਭਾਵਾਂ ਦੀ ਨਿਗਰਾਨੀ, ਮੁਲਾਂਕਣ ਅਤੇ ਰੋਕਥਾਮ ਵਿੱਚ ਭਾਰਤ ਦਾ ਸਫ਼ਰ ਆਤਮ ਨਿਰਭਰਤਾ ਦੀ ਇੱਕ ਸ਼ਾਨਦਾਰ ਮਿਸਾਲ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 21ਵੇਂ ਸੈਸ਼ਨ ਦੀ ਉੱਚ ਪੱਧਰੀ ਮੀਟਿੰਗ ਦੌਰਾਨ ਭਾਰਤੀ ਵਫਦ ਦੀ ਅਗਵਾਈ ਕਰਨਗੇ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਚੌਥੇ ਗੇੜ ਦੀ ਸ਼ੁਰੂਆਤ ਕੀਤੀ। ਪਾਕਿਸਤਾਨੀ ਹਵਾਈ ਫੌਜ ਨੇ ਅੱਜ ਤੜਕੇ ਅਫਗਾਨਿਸਤਾਨ ਦੇ ਕੁਨਾਰ ਅਤੇ ਪਕਤਿਕਾ ਸੂਬਿਆਂ ਵਿੱਚ ਹਵਾਈ ਹਮਲੇ ਕੀਤੇ ਨੇ ਅਤੇ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ 2 ਤਮਗੇ ਜਿੱਤੇ ਨੇ। ਹੁਣ ਖਬਰਾਂ ਵਿਸਥਾਰ ਨਾਲ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਬਾਜ਼ਾਰ ਵਿੱਚ ਆਉਣ ਵਾਲੀਆਂ ਜਾਂ ਵਰਤੀਆਂ ਜਾ ਰਹੀਆਂ ਦਵਾਈਆਂ ਦੇ ਬੁਰੇ ਅਤੇ ਪ੍ਰਤੀਕੂਲ ਪ੍ਰਭਾਵਾਂ ਦੀ ਨਿਗਰਾਨੀ, ਮੁਲਾਂਕਣ ਅਤੇ ਰੋਕਥਾਮ ਵਿੱਚ ਭਾਰਤ ਦਾ ਸਫ਼ਰ ਆਤਮ ਨਿਰਭਰਤਾ ਦੀ ਇੱਕ ਸ਼ਾਨਦਾਰ ਮਿਸਾਲ ਹੈ। ਉਨ੍ਹਾਂ ਇਹ ਗੱਲ ਨਵੀਂ ਦਿੱਲੀ ਵਿੱਚ ਨੈਸ਼ਨਲ ਫਾਰਮਿਊਲਰੀ ਆਫ ਇੰਡੀਆ ਦੇ 7ਵੇਂ ਐਡੀਸ਼ਨ ਨੂੰ ਜਾਰੀ ਕਰਦਿਆਂ ਕਹੀ। ਸ੍ਰੀਮਤੀ ਪਟੇਲ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਦਵਾਈਆਂ ਦੇ ਬੁਰੇ ਪ੍ਰਭਾਵਾਂ ਅਤੇ ਪ੍ਰਤੀਕੂਲ ਰਿਐਕਸ਼ਨ ਦੀ ਨਿਗਰਾਨੀ ਲਈ 1,100 ਤੋਂ ਵੱਧ ਕੇਂਦਰ ਕੰਮ ਕਰ ਰਹੇ ਨੇ ਅਤੇ ਸਰਕਾਰ ਦਾ ਉਦੇਸ਼ ਇਨ੍ਹਾਂ ਦੀ ਗਿਣਤੀ ਨੂੰ ਮੁੜਲੀਆਂ ਸਿਹਤ ਇਕਾਈਆਂ ਦੇ ਪੱਧਰ ਤੱਕ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਸਿਹਤ ਸੰਗਠਨ ਦੇ ਮਰੀਜ਼ ਸੁਰੱਖਿਆ ਡਾਟਾਬੇਸ ਨੂੰ ਦਵਾਈਆਂ ਦੇ ਮਾੜੇ ਪ੍ਰਭਾਵਾਂ ਅਤੇ ਪ੍ਰਤੀਕੂਲ ਅਸਰਾਂ ਦੀ ਨਿਗਰਾਨੀ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਹ ਜਾਣਕਾਰੀ ਪ੍ਰਦਾਨ ਕਰਨ ਵਿੱਚ 2014 ਵਿੱਚ 123ਵੇਂ ਸਥਾਨ ਤੋਂ ਵੱਧ ਕੇ 8ਵੇਂ ਸਥਾਨ ਤੇ ਪਹੁੰਚ ਗਿਆ ਹੈ।
2: भारत आज WHO के डेटाबेस में दवा सुरक्षा संबंधी जानकारी साझा करने में दुनिया में 8वें स्थान पर है, जबकि 2009 से 2014 के बीच वे 123वें स्थान पर था। दुनिया के करीब 25 देश भारतीय फार्माकोपिया को मान्यता देते हैं और स्वीकार करते हैं।
1: मुख्यमंत्री ने नागरिकों को अपील की कि वो डॉक्टरों वालों दसी गई दवाई ही लैन, खुद दवाई लैन तो गुरेज कर। उन्होंने कहा कि किसी दवाई के माड़े प्रभाव को कदे भी नजरअंदाज नहीं किया जाना चाहिए। विदेश मंत्री डॉ एस जयशंकर अमरीका के न्यूयॉर्क में संयुक्त राष्ट्र महासभा के 21वें सैशन दौरान उच्च पदरी बैठक दौरान भारतीय वफद की अगवाई करेंगे। डॉ जयशंकर इस महीने की 26 तारीख को महासभा के उच्च पदरी सैशन को संबोधन करेंगे। वह इस दौरे दौरान कई बहुपक्षी और दुवलियां मीटिंगां भी करेंगे। 22 ਸਤੰਬਰ ਤੋਂ 28 ਸਤੰਬਰ ਤੱਕ ਹੋਣ ਵਾਲੀ ਸਾਲਾਨਾ ਉੱਚ ਪੱਧਰੀ ਮੀਟਿੰਗ ਲਈ ਦੁਨੀਆਂ ਦੇ ਚੋਟੀ ਦੇ ਨੇਤਾ ਸੰਯੁਕਤ ਰਾਸ਼ਟਰ ਸਦਰ ਮੁਕਾਮ ਪਹੁੰਚ ਰਹੇ ਨੇ। ਸੰਯੁਕਤ ਰਾਸ਼ਟਰ ਦੇ ਸਾਰੇ 193 ਮੈਂਬਰ ਦੇਸ਼ਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸੀਨੀਅਰ ਪ੍ਰਤੀਨਿਧ ਮਹਾਸਭਾ ਵਿਚ ਹਿੱਸਾ ਲੈਣਗੇ। ਉਹ ਮੁੱਖ ਅੰਤਰਰਾਸ਼ਟਰੀ ਮੁੱਦਿਆਂ ਤੇ ਆਪਣੇ ਦੇਸ਼ਾਂ ਦੀਆਂ ਤਰਜੀਹਾਂ ਅਤੇ ਸਟੈਂਡ ਸਾਹਮਣੇ ਰੱਖਣਗੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰੇਸ ਨੇ ਵਿਸ਼ਵ ਨੇਤਾਵਾਂ ਨੂੰ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਦਿੱਲੀ ਹਾਈ ਕੋਰਟ ਵਿਚ ਅੱਜ 7 ਨਿਆਂਇਕ ਅਧਿਕਾਰੀਆਂ ਨੂੰ ਜੱਜਾਂ ਵਜੋਂ ਸਹੁੰ ਚੁਕਾਈ ਗਈ। ਇਸ ਨਾਲ ਹਾਈ ਕੋਰਟ ਵਿਚ ਜੱਜਾਂ ਦੀ ਕੁੱਲ ਗਿਣਤੀ 50 ਹੋ ਗਈ ਹੈ। ਚੀਫ਼ ਜਸਟਿਸ ਡੀ ਕੇ ਉਪਾਧਿਆਇ ਨੇ, ਜਸਟਿਸ ਨਿਵੇਦਿਤਾ ਅਨਿਲ ਸ਼ਰਮਾ, ਨਿਸ਼ਾ ਸਹਾਇ ਸਕਸੈਨਾ, ਸੰਜੇ ਸ਼ਰਮਾ, ਭਰਤ ਪਰਾਸ਼ਰ, ਅਦਿਤੀ ਚੌਧਰੀ, ਦਿਨੇਸ਼ ਭੱਟ ਅਤੇ ਅਰੁਣ ਭਾਰਦਵਾਜ ਨੂੰ ਅਹੁਦੇ ਦੀ ਸਹੁੰ ਚੁਕਾਈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਕੋਲੇਜੀਅਮ ਦੀ ਸਿਫਾਰਸ਼ ਤੋਂ ਬਾਅਦ 19 ਸਤੰਬਰ ਨੂੰ ਇਨ੍ਹਾਂ ਸੱਤਾਂ

0: ਨਿਯੁਕਤੀ ਦਾ ਐਲਾਨ ਕੀਤਾ ਸੀ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਚੌਥੇ ਗੇੜ ਦੀ ਸ਼ੁਰੂਆਤ ਕੀਤੀ। ਉਨ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਬੀਜੇਪੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਇੰਚਾਰਜ ਸਤੀਸ਼ ਪੂਨੀਆ, ਐਚ ਐਸ ਫੂਲਕਾ, ਤਰੁਣ ਚੁੱਗ, ਸੁਨੀਲ ਜਾਖੜ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਨਸ਼ਿਆਂ ਨੂੰ ਠਾਲ ਪਾਉਣ ਲਈ ਲੋਕਾਂ ਨੂੰ ਯਾਤਰਾਵਾਂ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।
1: ਭਾਰਤੀ ਜਨਤਾ ਪਾਰਟੀ ਨਸ਼ੇ ਕੇ ਪੂਰੇ ਨੈਟਵਰਕ ਕੋ ਧਵਸਤ ਕਰਕੇ ਸਮਾਪਤ ਕਰ ਦੇਗੀ, ਯੇ ਹਮਾਰਾ ਸੰਕਲਪ। ਹਮ ਨਸ਼ੇ ਕੀ ਜੜ ਪੇ ਚੋਟ ਕਰੇਂਗੇ, ਹਮ ਉਸ ਚੈਨਲ ਕੋ ਧਵਸਤ ਕਰੇਂਗੇ। ਡਰਗ ਮਾਫੀਆ ਕੌਣ ਹੈ, ਔਰ ਵੋ ਵੀ ਸਾਵਧਾਨ ਹੋ ਜਾਏ, ਉਨਕੋ ਛੋੜਾ ਨਹੀਂ ਜਾਏਗਾ, ਵੋ ਤੋ ਜਾਏਂਗੇ ਹੀ, ਲੇਕਿਨ ਉਨਕੀ ਸੰਪਤੀਓ ਕੋ ਵੀ ਜਬਤ ਕੀਆ ਜਾਏਗਾ। ਹਮ ਨਸ਼ੇ ਕੇ ਕਾਰੋਬਾਰੀਓ ਕੋ ਤਬਾਹ ਔਰ ਬਰਬਾਦ ਕਰਕੇ ਰੱਖ ਦੇਂਗੇ, ਯੇ ਹਮਾਰਾ ਸੰਕਲਪ ਹੈ। ਇਨਕੋ ਕਿਸੀ ਵੀ ਕੀਮਤ ਪੇ ਨਹੀਂ ਛੋੜੇਂਗੇ। ਮੈਂ ਪੰਜਾਬ ਕੀ ਜਨਤਾ ਸੇ ਆਜ ਯੇ ਵਿਨਮ੍ਰ ਪ੍ਰਾਰਥਨਾ ਕਰਨੇ ਆਇਆ ਹੂੰ, ਜੁੜੀਏ ਹਮਾਰੀ ਯਾਤਰਾ ਕੇ ਸਾਥ, ਸਮਰਥਨ ਦੀਜੀਏ ਯਾਤਰਾ ਕੋ, ਮਿਲ ਕੇ ਹਮ ਸਾਥ ਚਲੇਂਗੇ।
0: ਸ੍ਰੀ ਚੌਹਾਨ ਨਸ਼ੇ ਨਾਲ ਬਰਬਾਦ ਹੋਏ ਪਰਿਵਾਰਾਂ ਨੂੰ ਵੀ ਮਿਲੇ। ਇਹ ਯਾਤਰਾ ਪੰਜਾਬ ਨੂੰ ਦਰਪੇਸ਼ ਮੌਜੂਦਾ ਤਿੰਨ ਵੱਡੀਆਂ ਚੁਣੌਤੀਆਂ, ਵੱਧਦੀ ਨਸ਼ਾਖੋਰੀ, ਵਿਗੜਦੀ ਕਾਨੂੰਨ ਵਿਵਸਥਾ ਅਤੇ ਸ਼ਾਸਨ ਦੇ ਹਰ ਪੱਧਰ ਤੇ ਭ੍ਰਿਸ਼ਟਾਚਾਰ ਤੇ ਕੇਂਦਰ ਹੈ। ਉਧਰ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਕੱਲ੍ਹ ਅਮਲੋ ਪਹੁੰਚਣ ਤੇ ਇਲਾਕਾ ਨਿਵਾਸੀਆਂ ਨੇ ਸਵਾਗਤ ਕੀਤਾ। ਇਸ ਯਾਤਰਾ ਦੀ ਅਗਵਾਈ ਕਰ ਰਹੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਯਾਤਰਾ ਕੋਈ ਰਾਜਨੀਤਿਕ ਲਾਭ ਲੈਣ ਲਈ ਨਹੀਂ, ਸਗੋਂ ਸਮੂਹਕ ਰੂਪ ਵਿਚ ਇਕੱਠੇ ਹੋ ਕੇ ਪੰਜਾਬ ਅੰਦਰ ਨਸ਼ਿਆਂ ਨੂੰ ਠੱਲ ਪਾਉਣ ਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡ ਹੈ @AIRRNU ਜਲੰਧਰ। ਬੀਜੇਪੀ ਨੇ ਅੱਜ ਸਾਬਕ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੀ ਹਾਲੀਆ ਟਿੱਪਣੀ ਨੂੰ ਲੈ ਕੇ ਕਾਂਗਰਸ ਦੀ ਸਖ਼ਤ ਆਲੋਚਨਾ ਕੀਤੀ ਹੈ। ਪਾਰਟੀ ਹੈੱਡਕੁਆਟਰ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਬੁਲਾਰੇ ਸਿਧਾਂਸ਼ੂ ਤ੍ਰਿਵੇਦੀ ਨੇ ਦਾਅਵਾ ਕੀਤਾ ਕਿ ਸ੍ਰੀ ਅੰਸਾਰੀ ਨੇ 2019 ਵਿਚ ਲਿਖੀ ਇਕ ਕਿਤਾਬ ਦਾ ਹਵਾਲਾ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਸਾਬਕ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹਿੰਦੂ ਰਾਸ਼ਟਰਵਾਦ ਨੂੰ ਕਮਿਊਨਿਜ਼ਮ ਨਾਲੋਂ ਵੱਡਾ ਖਤਰਾ ਮੰਨਦੇ ਸਨ। ਸ੍ਰੀ ਤ੍ਰਿਵੇਦੀ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਅੱਜ ਖੱਬੇ ਪੱਖੀ ਵਿਚਾਰਧਾਰਾ ਵੱਲ ਵੱਧ ਗਈ ਹੈ ਅਤੇ ਕਮਿਊਨਿਸਟ ਵਿਚਾਰਧਾਰਾ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਕੇਰਲਾ ਦੇ 18ਵੇਂ ਅੰਤਰਰਾਸ਼ਟਰੀ ਦਸਤਾਵੇਜ਼ੀ ਤੇ ਸ਼ਾਰਟ ਫਿਲਮ ਉਤਸਵ ਵਿਚ ਕਿਸੇ ਵੀ ਫਿਲਮ ਦੀ ਸਕਰੀਨਿੰਗ ਲਈ ਮਨਜ਼ੂਰੀ ਦੇਣ ਤੋਂ ਇਨਕਾਰ ਨਹੀਂ ਕੀਤਾ ਗਿਆ। ਕਾਂਗਰਸ ਨੇਤਾ ਸ਼ਸ਼ੀ ਥਰੂਰ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਮੰਤਰਾਲੇ ਨੇ ਕਿਹਾ ਕਿ 6 ਫਿਲਮਾਂ ਲਈ ਵਾਧੂ ਜਾਣਕਾਰੀ ਮੰਗੀ ਗਈ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਮੰਤਰਾਲੇ ਨੇ ਕਿਹਾ ਕਿ ਕੁਝ ਫਿਲਮਾਂ ਨੂੰ ਉਨ੍ਹਾਂ ਦੇ ਵਿਸ਼ੇ ਕਾਰਨ ਸਮੀਖਿਆ ਲਈ ਸਬੰਧਤ ਅਧਿਕਾਰੀ ਕੋਲ ਭੇਜਿਆ ਗਿਆ ਹੈ। ਸ੍ਰੀ ਥਰੂਰ ਨੇ ਇਲਜ਼ਾਮ ਲਾਇਆ ਸੀ ਕਿ ਕੇਰਲਾ ਦੀਆਂ 31 ਫਿਲਮਾਂ ਨੂੰ ਫੈਸਟੀਵਲ ਵਿਚ ਦਿਖਾਉਣ ਦੀ ਆਗਿਆ ਨਹੀਂ ਦਿੱਤੀ ਗਈ। ਪਾਕਿਸਤਾਨੀ ਹਵਾਈ ਫੌਜ ਨੇ ਅੱਜ ਤੜਕੇ ਅਫਗਾਨਿਸਤਾਨ ਦੇ ਕੁਨਾਰ ਤੇ ਪਖਤਿਕਾ ਸੂਬਿਆਂ ਵਿਚ ਹਵਾਈ ਹਮਲੇ ਕੀਤੇ ਨੇ। ਇਨ੍ਹਾਂ ਹਮਲਿਆਂ ਵਿਚ 3 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਅਫਗਾਨ ਮੀਡੀਆ ਅਨੁਸਾਰ ਇਹ ਹਮਲਾ ਕੁਨਾਰ ਸੂਬੇ ਦੇ ਨੁਰਗਲ ਜ਼ਿਲ੍ਹੇ ਵਿਚ ਤੜਕੇ 3 ਵਜੇ ਦੇ ਕਰੀਬ ਹੋਇਆ। ਪਖਤਿਕਾ ਦੇ ਬਰਮਲ ਜ਼ਿਲ੍ਹੇ ਵਿਚ ਵੀ 2 ਹਵਾਈ ਹਮਲੇ ਕੀਤੇ ਗਏ। ਕੁਨਾਰ ਅਤੇ ਪਖਤਿਕਾ ਦੋਵੇਂ ਸੂਬੇ ਪਾਕਿਸਤਾਨ ਨਾਲ ਲੱਗਦੇ ਨੇ। ਇਹ ਘਟਨਾ ਉੱਤਰ ਪੱਛਮੀ ਪਾਕਿਸਤਾਨ ਵਿਚ ਇਕ ਪੁਲਿਸ ਟਿਕਾਣੇ ਤੇ ਹੋਏ ਹਮਲੇ ਤੋਂ 2 ਦਿਨ ਬਾਅਦ ਵਾਪਰੀ ਹੈ, ਜਿਸ ਨਾਲ ਦੋਹਾਂ ਗੁਆਂਢੀ ਦੇਸ਼ਾਂ ਵਿਚਕਾਰ ਤਣਾਅ ਵਧਣ ਦਾ ਡਰ ਪੈਦਾ ਹੋ ਗਿਆ ਹੈ। ਆਧੁਨਿਕ ਜੰਗੀ ਸਮਰੱਥਾਵਾਂ ਨਾਲ ਲੈਸ ਸਵਦੇਸ਼ੀ ਜਹਾਜ਼ INS ਸਹਿਯਾਦਰੀ ਅਤੇ INS ਕੋਰਾ ਫਿਲੀਪੀਨਸ ਦੀ ਸੂਬੇ ਖਾੜੀ ਪਹੁੰਚ ਗਏ ਨੇ। ਦੋਹਾਂ ਜਹਾਜ਼ਾਂ ਨੂੰ ਜਲ ਸੈਨਾ ਦੀ ਸੰਚਾਲਨ ਤਾਇਨਾਤੀ ਦੇ ਹਿੱਸੇ ਵਜੋਂ ਭੇਜਿਆ ਗਿਆ ਹੈ। ਇਹ ਸਮੁੰਦਰੀ ਜੰਗੀ ਜਹਾਜ਼ ਫਿਲੀਪੀਨਸ ਵਿਚ ਆਸੀਅਨ ਰੱਖਿਆ ਮੰਤਰੀਆਂ ਦੀ ਮੀਟਿੰਗ ਅਤੇ ਸੰਯੁਕਤ ਸਹਿਯੋਗੀ ਗਤੀਵਿਧੀਆਂ ਵਿਚ ਹਿੱਸਾ ਲੈਣਗੇ। ਇਸ ਸਮਾਗਮ ਵਿਚ 10 ਆਸੀਅਨ ਦੇਸ਼ਾਂ ਅਤੇ 8 ਭਾਈਵਾਲ ਦੇਸ਼ਾਂ ਦੀਆਂ ਸਮੁੰਦਰੀ ਫੌਜਾਂ ਹਿੱਸਾ ਲੈ ਰਹੀਆਂ ਨੇ। ਸੁਪਰੀਮ ਕੋਰਟ ਨੇ ਦੇਸ਼ ਭਰ ਵਿਚ ਅਵਾਰਾ ਪਸ਼ੂਆਂ ਲਈ ਆਸਰਾ ਘਰ ਬਣਾਉਣ ਦੇ ਨਿਰਦੇਸ਼ਾਂ ਵਿਰੁੱਧ ਭਾਰਤੀ ਰਾਸ਼ਟਰੀ ਸ਼ਾਹਰਾਹ ਅਥਾਰਟੀ NHAI ਦੀ ਪਟੀਸ਼ਨ ਤੇ ਸੁਣਵਾਈ ਲਈ ਇਕ ਵਿਸ਼ੇਸ਼ ਬੈਂਚ ਦਾ ਗਠਨ ਕਰਨ ਲਈ ਸਹਿਮਤੀ ਦਿੱਤੀ ਹੈ। ਸ਼ਾਹਰਾਹ ਅਥਾਰਟੀ ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੇ ਵਿਸ਼ੇਸ਼ ਬੈਂਚ ਨੇ ਅਥਾਰਟੀ ਨੂੰ ਆਸਰਾ ਘਰ ਬਣਾਉਣ ਦਾ ਨਿਰਦੇਸ਼ ਦਿੱਤਾ ਸੀ, ਜਦੋਂ ਕਿ ਇਹ ਜ਼ਿੰਮੇਵਾਰੀ ਸਥਾਨਕ ਸੰਸਥਾਵਾਂ ਅਤੇ ਪ੍ਰਸ਼ਾਸਨ ਦੀ ਹੈ। ਜਾਪਾਨ ਏਸ਼ੀਆਈ ਖੇਡਾਂ ਵਿਚ ਭਾਰਤ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ 2 ਤਮਗੇ ਜਿੱਤੇ ਨੇ। ਹਿਮਾਂਸ਼ੂ ਢਿੱਲੋਂ ਨੇ 252.4 ਅੰਕਾਂ ਨਾਲ ਚਾਂਦੀ ਦਾ ਅਤੇ ਰੁਦਰਾਂਸ਼ ਪਾਟਿਲ ਨੇ 230.9 ਅੰਕਾਂ ਨਾਲ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ। ਹਿਮਾਂਸ਼ੂ ਢਿੱਲੋਂ, ਪਾਰਥ ਮਾਨੇ ਅਤੇ ਰੁਦਰਾਂਸ਼ ਪਾਟਿਲ ਦੂਜੇ ਸਥਾਨ ਤੇ ਰਹੇ। ਮਿਕਸਡ ਮਾਰਸ਼ਲ ਆਰਟਸ ਵਿਚ ਸੁਚੀ

0: personal la dulin yo cha de na hindi ya language sab na don de ka khol sab cha ne de ka na kho secondary stage pe 9th class ya le pana specialize kho sawal sa cha ki 9th class nu ka subject pe nu ka interest ke basis se ka kho sawal pe e subject de particular subject pe che de anu skill sa introduce basin skill based education ka chi subject ka chi introduce basin sath sath me ati mainstream subject khaje introduce basin chande particularly khoe further university level ka college level ka study be stream base po de aldan chin chana ode stream uni base po mata middle stage pe kaldan chin dono mata preparatory stage pe kaldan chin 3 saal pe ya middle stage pe no khwa sil bi de language po de skills un khwa de foundational stage dan chin chana de fya bi growth research basic ka de particular stage uni ka ਫ੍ਰੀਅਨੁਕ ਚੇਂਜ ਹੋ ਸਿੰਸ ਕੋਈ ਗਰੋਥ ਨਾ ਡਿਵੈਲਪਮੈਂਟ ਕੋਈ ਸੰਬਤਾਮੀ ਤਰੱਕੀਆਂ ਨੂੰ ਚੇਂਜ ਹੋ ਮਨਾ ਓਰਲ ਰਿਸਰਚ ਬੇਸਿਕ ਚੇਂਜ ਹੋ ਮਨਾ ਦੇ ਪਾਰਟਿਕੂਲਰ ਸਟੇਸ਼ਨ ਇਸ ਅ ਮਾਈਲਸਟੋਨ ਲੈਨੇ ਦਿਸ ਸਟੇਸ਼ਨ ਯਾਨੁਕ ਡਿਵੀਜ਼ਨ ਬਸੇ ਖਵਾ ਅਲੱਗ ਅਲੱਗ ਐਕਸਪੋਜ਼ਰ ਤੋਂ ਸੀ
1: ਨੀ ਦੂਸਰਾ ਸਾਲ ਪੰਦੇ ਉੱਚ ਮਿਨੀਅਰਸ ਦੇ ਕਰ ਦਮ ਵਸ ਮੋਲ ਜੋ ਫਾਊਂਡੇਸ਼ਨਲ ਲਿਟਰੇਸੀ ਨੂੰ ਨਿਊਮਰੇਸੀ ਕਾ ਇੰਪੋਰਟੈਂਸ ਮਨ ਮੰਗ ਤਾ ਸੁ ਦੇ ਆਨ ਦੋਲਾ ਨਿਪੁਨ ਭਾਰਤ ਜੇ ਦੇ ਬੇਸਿਕ ਰੀਡਿੰਗ ਰਾਈਟਿੰਗ ਦੋਨ ਮੈਥਮੈਟਿਕਲ ਸਕਿਲਸ ਤੀਸਰੀ ਸੁਪਾ ਯੋ ਮੋਚਾ ਖਖਚਨ ਇੰਜ
0: ਚਾਨੰਗਸ ਦਸੰਗਾ ਦਾ ਫਾਊਂਡੇਸ਼ਨਲ ਸਟੇਜ ਪੋ ਮਨਾ important in this foundational stage pan ngata important chichik literacy and numeracy is free 6 saal ya 6 saal ke andar andar 6 saal sa pe free brain development ngata 98 community brain development ngata research is do indicate basin su ki 98% tak koi brain development complete chajin 6 saal sa pe dingan al tik pan luskani development koi chajin chana pehla 6 year pan kho cham se exposure ta na cham se vibrant environment ta na learning opportunities ka to ta na care thopna this up ka khwe growth and development ma na strong cha ji base dan ji su cha na brain is strong cha na sam sil dan na de period pe nu dan chin su de synaptic connection de connection yani ki khwe ma de jana experience cho sha ya khwe experience base pol dan chin su sam se experience base kimol dan na khwe foundation po khwe samatang mi tar ka strong na vibrant ma dan chin su kwa de 5 saal pe nu khwa sam sil dan na further de kana yang dan jamen zu kwadal dan khan pe ka further khue de ka exchange cha chin zu inhen chin cha chin zu chana de ka cham se khimul dan na de sap po khue pre development ya zaruri in zu pe dua kho aage ki padhe ko asan cha chin zu low speed tarqan cha lobsha sa low speed chiz pe anuk bakil sa pichi suna anuk ko mal samo cha chin zu chana foundational literacy numeracy di phe song ngata foundational literacy je mana free ngati school yang zerbi sawag zerbi medium of instruction chion chin me textbook chion chin medium of language chion chin de medium pong ata ngati kargili context alta na ata english english yang koen science sil chin english yang koen mathematics sil chin english yang technology yot ata de baran chi bana koen sawag po farda science un social science un english yang sil bana chana tisri chape khwa english literacy skills for loss provision tisri chape khwa ka to literacy skills loss na तीसरी वाती इन्फ्लेक्शन पॉइंट जैसी तीसरी क्लास खोस लर्न चुचेन रीडिंग के लिए दिगनाल ती खोस रीड बचेन लर्निंग के लिए चाना तीसरी वाता इन्फ्लेक्शन पॉइंट जैसी चाहे जब ना आर का तो तीसरी चापे खुआ अंग्रेजिया नुक कुछ सेंटेंस एक फ्यूलेंस जेर बंगिन जेर दे मल्ला पुछुत ना मैथमेटिक्स सवाल उनको छुचिन जेर बंगिन चिन दस तो हिंदी सिलचिन ना हिंदी आर का तो हिंदी या उर्दू सिलचिन ना हिंदी ने उर्दू या तीसरी चापे खुआ हिंदी बिखानी कम अज कम ਸੱਠ ਸ਼ਬਦ ਚ ਖਾਂ ਸੀਲੇ ਦੇ ਮਾਲਾ ਪੁੱਛੁਤ ਪਰਗੋਸ ਛੁਤਪਨ ਕੋ ਬੇਸਿਕ ਲਿਟਰੇਸੀ ਕੋ ਦੇ ਕਾ ਐਚੂਸ ਹੋ ਸਿੰਸ ਦਸ ਉਸ ਲੰਗਾ ਤਾਂ ਮੈਥਮੈਟਿਕਸ ਸੀ ਨੰਬਰ ਕਨਸੈਪਟ ਯਾ ਨੰਬਰ ਸੇ ਰਿਲੇਟਡ ਡਿਵੀਜ਼ਨ ਬਚਾ ਨੰਬਰ ਕਾ ਆਪਰੇਸ਼ਨ ਦੋ ਸੇ ਰਿਲੇਟਡ ਯਾ ਮੈਥਮੈਟਿਕਸ ਸਕਿਲ ਚ ਜਿੰਦੇ ਦੇ ਸਕਿਲ ਪੁਆ ਤੀਸਰੀ ਸਬਜੈਕਟ ਦੇ ਬੇਸਿਕ ਸਕਿਲ ਪੁ ਕੋ ਡਿਵੈਲਪ ਚਾਰ ਹੋ ਸਿੰਸ ਦੋ ਸ਼ਾਨਾ ਦੇ ਗਨ ਅਲ ਤਿਖਵਾ ਮੈਥਮੈਟਿਕਲ understanding po mathematics silcha ya computer iden the chis tond ga ma understand be phya de solve be phya de chis unko understanding be phya do kho de basic skills po de sab pe tisri kal sab lobs na el samosh chin su de phya jin su ki tisri se pehle bache ka foundational literacy numeracy ma ta achieve char ho chin chana india nu ma ta serve nip 2020 survey se de document pe nu kuch survey findings ka to code bas de code nu se ma ta 5 crore phua de foundational literacy numeracy tisri class india phu sa achieve chhamenu ma sha na dyas bas phu sa sa hop kam bo chinu dyas bas school na drop out chinu dyas bas kho sa hop chut pe nu ma chut pe nu kho पीछे लुसिन लुसिन चेन चाना 5 करोड़ फ्रूज मन आता लर्निंग क्राइसिस जरे जरे लर्निंग क्राइसिस चोक्ष सोसिन आता तो एक इमरजेंसी सोसिन

0: Makshi Raksaman at the Mingmal Unit. Patient in Angala, Alzheimer, China, the toxic election in Anton Tokin, the Saju. China sign and symptoms, Erikani teacher, the Miris de Angata, Zeritanski, the toxic Alamati, Yongchin, the Haju. China passes on a young sign and symptoms, Shik Mazid Erikan at the Steve from Luxbanaka, Malaysia, Nuka, Mimong Shanukata, the Richet P. Bimari Kuyayuna, the Alzheimer, the Kanpokar Kuyayuna Kato, Guman Kuy, Atangatuk Elamadri, Gatuk Sandrik, Symptoms, Kuyan Tungchas in Juking, Atar Taspajoki, Alzheimer, Matami Marisons of the Cheshi.
1: Because you meant Punia Rajachin, Jurjachin, Matala Kaiseretkis, direct Patanja, Murjacha Mardung Atala, Zindagi, Alakalaka, Halatika Patashin, Kaila Zeki, Sarmegum there. Kalau kurisman po di time because that pasal do war war jatin tu kat.
0: Hei
1: filang atas time cuci sedo njak paru. Tu tu ek tarak yang atas symptom cini. Ya diu ki ar malap ngatas spera time miskil lah. Bar bar ya spera nz zogan tu kat. Kyunki instant memory lost.
0: Cilu jadi tin tu kat.
1: Tin tu kat. Do chin tu kat. Bar bar question bin tu kat. De elawa ngatas la kor disorient riche deh ni. Time po pata hai mat ki zashin ki darega time po dini gajak po in then arises ki dini no chandralin yahan tri ki dini chandral to sarva men nam te chola bar bar yahan la disorientation time po nam bo de alawa ka problem po di chat ki kon khuri chizat kun manage ba dun la user ki nga dun la sak baat pe juma pura manager in panga di baat panga accounts is har cheez baat panga kani hisab kitab theek lus pat ma darngal yan mamet
0: no
1: alar jete chat bar bar se matlab panic se ata na yo 10 bar narsit
0: tam du pazir ata
1: bar se tam bar bar yo chin chin to tasalli khasir chat de alawa sabse problem pudi chat ki de sogla bar bar kha memory loss shinduk pan kha psychological issue ho psychological issue no depression chat sabse bada problem to alzheimer in yo ki matlab depression most common ito tan depression pe ala mood po yani jaisa ngata daren ek normal mood chan chin de khon kuri ya jo that pi jage ka that chin ramet pi jage nuis chan se ma den completely mood change shed and depressed patient in chet ki khwa ma chang energy me yani ngama di duniya pe no hopelessness je batate hain hopelessness ya gir leun cha ki ma chaar jan chot chot de alawa di samjha ki nga naam di di rokhe kana boch pe ni kana boch pe pas ya hopelessness or guilt un chin ya de alawa worthlessness chin chi khang mal chang men za cha nga sabse yati di duniya bi problem pe ni ho jaska cha de so depression no mood ten problem kas
0: kas
1: de alawa energy kam cha chin yani mood swing ke alawa energy yani hamesha lata ni tansulusha garam ni chamin na sun sparata ma thachamin
0: akela dukta
1: akela dukta sancha ya lege zada ni doncha ya ma ni mi hocha iska extreme change chin yani khai lon chin ki ma lege zada ni doncha khai la ma ni doncha min de matlab di normal men
0: kasa kasa
1: ni jo sundar depression agar alzheimer already yot na dekh double vajan yaar ek problem ki yahan problem chin izafa sans nika mood na kurilas kondon energy alawa ko ets of symptoms na yomat ki jense ki zan kam jas ni cha don sak extra anxiety ko nika depression anxiety important features kon
0: bilkul bakhshi jak sab man ardam mil pin ki ata alzheimer hi sign and symptoms mil pin ta jan to lar sab ki alzheimer pe khorang dilati me mong sala ha ko ki dimagi de to so na chi ga jas jan zu ga nu ata rjechas pkimoche taju dir jechasi shnyos po ya nat pkimoche ana do lagaz alzheimer zech jin zu bashis ta di alzheimer po khra ata ga mimang shia no bla chana ga to chikche di tsosi na chigyod na do la ilashi ga tsu chon chan zu treatment chinga tas ga to zo jog shiga ko ba cha zin alzheimer so sut kan mimang sun la yan te se a zero doctor chi bas ilashi ba ju ga tsu ilashi ri cha zin
1: ilaj phene di ju ki complete cure pinga tila la san chang me ਮਾਤਾਂ ਸੇ ਦੀ ਕੋਸ਼ਿਸ਼ ਬਾਂਗਨ ਮਤ ਕੀ ਖਾਇਓ ਮੇ ਸਿੰਪਟਮ ਕੁਨ ਖਾ ਦੇ ਮੁਸ਼ਕਿਲਾਂ ਕੁਨ ਛਾਗਨ ਪੁਨ ਕਮ ਬੇ ਕੋਸ਼ਿਸ਼ ਬਾਤ ਦੇਨ ਮਾਤੀ ਲਗਾ ਤਰੀਕਾ ਨੀ ਸੇ ਚਿਕ ਪੁਤ ਕੀ ਮਾਤਾਂ ਕਾਉਂਸਲਿੰਗ ਨਾ ਕੋਈ ਲਾਈਫ ਸਟਾਈਲ ਮੈਨੇਜ ਬਚ ਕਾਉਂਸਲਿੰਗ ਜੀ ਬਚਾ ਕੀ ਦੀ ਇੱਕ ਏਜ ਰਿਲੇਟਡ ਇਨ ਦਾ ਸੋਲਾ ਕਾਉਂਸਲਿੰਗ ਬਸ ਸੇ ਬਾਰ ਬਾਰ ਕਮਿਊਨੀਕੇਸ਼ਨ ਪੁ ਬੈਟਰ ਠੀਕ ਬਸ ਥੁਕ ਸੇ ਕੋਈ ਇਸ਼ੂ ਕੁਨ ਸਮਝ ਕੇ ਦੇਨ ਬਿਹੇਵੀਅਰਲ ਚੇਂਜਸ ਕਿਉਂ ਚਾ ਕੀ ਦੀ ਬਨਾ ਦੀ ਬਿਹਤਰ ਛੇ ਦੀ ਰਾਂ ਦੀ ਬਨਾ ਦੀ ਬਿਹਤਰ ਛੇ ਜਰੇ
0: ਬਿਲਕੁਲ ਬਿਲਕੁਲ
1: ਦੋਨਾ ਇਸ ਮਤਲਬ ਸਰਮਾਨ ਦਾ ਮਤਸ ਕੇਅਰਿੰਗ ਕੇਅਰਿੰਗ ਅਤੇ ਫੋਰ ਐਗਜ਼ਾਮਪਲ ਨਾ ਤੀ ਦਰ